0: Radiation, the number one station for the Asian invasion.
1: ਲਿਆ ਲਿਆਓ ਕੋਈ ਚਿਕਨ ਦੇ ਪੀਸ ਲੈ ਕੇ ਆਓ ਇੱਧਰ ਨੂੰ ਗਲਾਸੀ ਗਲੂਸੀ ਲੈ ਕੇ ਆ ਬਈ ਮੁੰਡਿਆ।

0: Radiation, the number one station for the Boggle for Asian. Boggle Asian.
1: I've given verdicts in over 200 cases, Joseph. I've never seen people so involved in a case before.
2: It's the religion which keeps them united, I say.
1: It also divides them. How else have we ruled over them for so long?
3: ਕਰਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਗ ਢਿੱਡ ਵਿੱਚ ਡੁੱਲ ਚੁੱਕਿਆ
5: ਯਾਰ ਹੁਣੀ ਦੁਨੀਆਂ ਨੂੰ

0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Navan Sandune, JB Senge. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be your thing about CEOs and their journeys and the rest of that. So I need to read the books that sit on the bookshelf. Yeah, let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Prithi Long, Jat the Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ ਜਵਾ।

0: ਅਮਲੀਆਂ ਦਾ ਰਾਜ ਚੱਲੇ.
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਥਿਸ ਸਟੂਪਿਡ ਕ੍ਰੈਪ ਮੈਨ ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ ਬਟ ਯੇਹ ਚੈੱਕ ਆਊਟ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਦਾਨਾ ਦਿਸ

0: Radiation, the number one station for the Asian invasion.
1: ਲਿਆ ਲਿਆਓ ਕੋਈ ਚਿਕਨ ਦੇ ਪੀਸ ਲੈ ਕੇ ਆਓ ਇੱਧਰ ਨੂੰ ਗਲਾਸੀ ਗਲੂਸੀ ਲੈ ਕੇ ਆ ਬਈ ਮੁੰਡਿਆ।

0: Gasolina and Radiation, the number one station for the Asian invasion. Let me hit you with a track that calls out to my nephew Rohan. I remember interviewing Nutty P on the show, years ago, when I was interviewed Sigma Horn on the show. Very, very, very awesome dude, But the sick comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਪਾਪਾ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਦੁੱਲੇ ਖੂਨ ਵਾਲਾ ਪਿਆਰ ਤੇ ਸਤਿਗੁਰੂ ਦੇ ਸਿੱਖ ਫਿਰ ਤਾਂ ਬਾਣੀ ਪੜੋ ਤੇ ਕਰੜਾ ਪ੍ਰਚਾਰ ਕਰੋ ਡਟ ਕੇ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫਿਰ ਮੈਂ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

0: Oi, ਮੈਨੂੰ ਭੁੱਖ ਲੱਗੀ ਆ।
1: ਓ ਕੀ ਖਾਣਾ? ਸ਼ੀ ਆਰ ਯੂ ਸਲੇਵ? ਯੂ ਗਾਟ ਯੂਰ ਓਨ ਆਰਮਸ ਐਂਡ ਲੈਗਸ ਨਾਓ।
0: ਵਿਲ ਸਮਵਨ ਪਲੀਜ਼ ਥਰੋ ਦ ਗੋਡੀ ਆਊਟ।
2: ਆਲਵੇਜ਼ ਡੂ ਦ ਵਰਕ ਆਫ ਦ ਸੋਲ। ਡੂ ਦ ਵਰਕ ਆਫ ਦ ਸੋਲ ਮੈਨ। ਇਟਸ ਇੰਪੋਰਟੈਂਟ ਟੂ ਡੂ ਦੈਟ। ਡੂ ਦ ਵਰਕ ਆਫ ਦ ਸੋਲ। ਬੀ ਹੈਪੀ, ਬੀ ਫੁਲੀ ਚਾਰਜਡ। 2 hours 43 minutes doing okay. Not doing okay. Actually, I want to put this down to one of the worst shows that I've presented in a while. How about that, man? I don't know what you're saying about it. I've got messages coming in saying, oh, it sounds all right, you're doing good, Dav, and all the rest of that. But no, I know me. I know my personality. I know how I am, yeah, so I know how I do stuff, so.
3: Radiation.
4: Anybody in here right now with tape decks, turn them on and put them on record. I'll give you a second.